ਸਿਮਰੇ ਸਿਰਜਣਹਾਰ ਦੂਜੀ ਚੋਦ ਕਮਾਵਤਰੀ ਇੱਕ ਸਿਸੋ ਚਿੱਤ ਲਾਏ ਦੂਜੇ ਬਾਵੀ ਨਾਨਕਾ ਬਹਿਣ ਬਹਿਣ ਲੁਰਦਰੀ ਚਾਏ ਤੇ ਤਰੇ ਬਾਜਾਰਾ ਸੋਦਾ ਕਰਨਾ ਵਨਜਾੜਿਆ ਸੱਚ ਵਖਰਚਨੀ ਲਦਿਆ ਸੇ ਸੱਚਰੇ ਪਸਾਰਾ ਪੰਤਾ ਪ੍ਰੇਮ ਨ ਜਾਣਨੀ ਬੁਲੀ ਫਿਰੇ ਗਵਾਰ ਨਾਨਕ ਹਰ ਬਿਸਰਾਏ ਕੇ ਪੌਦੇ ਨਾਰਕ ਅੰਧਾਰ ਮਾਇਆ ਮਨੋਹਨ ਵਿਸਰੇ ਮਾਂਗੇ ਦਸਾਂ ਦਸ ਸੋ ਪ੍ਰਭ ਚਿਤ ਨ ਆਵੇ ਨਾਨਕ ਨਹੀਂ ਕਰਮ ਵਿਛੋ ਮੂਲ ਨ ਕਰਤਰੀ ਰੇ ਚਿੱਚੜ ਆਪੇ ਕਿਰਪਾਲ ਸ਼ਬਦ ਅਖੰਤ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਖੰਭਾ

ਸਚਨ ਦੋਲ ਸਚਨ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹੋ ਜਿਸ ਪਾਸ ਬਹਿ ਥਿਆ ਸੋਈ ਹੈ।

ਕਿਆਸ ਗਲੀਤ ਜੀ ਦਿਓ ਬੇਕ ਬੇਰਾਗ ਕਹੋ ਨਾਨਕ ਸੁਣ ਰਹਿ ਮਨਾ ਤੇ ਨਰ ਮਾਥੇ ਭਾਗ ਜੈ ਮਾਇਆ ਮਮਤਾ ਤੀ ਸਭ ਤੇ ਪਿਓ ਉਦਾਸ ਕਹੋ ਨਾਨਕ ਸੁਣ ਰਹਿ ਮਨਾ ਤੇ ਕਤ ਬ੍ਰਹਮ ਨਿਵਾਸ ਜੈ ਪ੍ਰਾਣੀ ਹੋ ਮੈ ਤੀ ਕਰਤਾ ਰਾਮ ਪਛਾਣ ਕਹੋ ਨਾਨਕ ਵਹੁ ਮੁਕਤ ਨਾਰ ਇਹ ਮਨ ਸੱਚੀ ਮਾਨ ਬੇ ਨਾਸਨ ਦੁਰਮਤ ਹਰਨ ਕਲਮੇ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਬਚੇ ਸਫਲ ਹੋਏ ਤੇ ਕਾਮ ਜੇ ਬਾ ਗੁਣ ਗੋਬਿੰਦ ਬਚੋ ਕਰਨ ਸੁਨੋ ਹਰ ਨਾਮ।

ਤਿਨਾ ਪਿਆਰੀਆ ਸਚਿਆਰੀਏ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਸਤਨਾਮ। ਚਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਡਿੱਠੇ, ਬਣ ਬਣ ਕਟਾਈ ਕੋਪਰਿਆ ਲਿਹਾਇਆ, ਚਰਕਰਿਆ ਤੇ ਚਰੇ ਆਰਿਆ ਨਾਲ ਚਰਾਏ ਗਏ, ਗੁਰਦੁਆਰਿਆ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਾ ਹੀ ਹਾਰਿਆ।

ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਚੁੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਤਨਾਮ ਸਿੱਖਾਂ ਦਾ ਮਨੀ ਵਾ ਮਤੁਚੀ ਮਤ ਦਾਰਾ ਖਾਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਹੇ ਨਮਾਣੀਆਂ ਦੇ ਮਾਨ ਤਾਨੀਆਂ ਦੇ ਤਾਨ ਨਿਉਤਿਆ ਦਿਓਟ ਸੱਚੇ ਪਿਤਾ ਆਪ ਵਾਹਿਗੁਰੂ ਵਾਹਿਗੁਰੂ ਥੈਂਕ ਯੂ ਫੋਰ ਦ ਬਲੈਸਿੰਗ ਆਫ ਰਾਈਜ਼ਿੰਗ ਇਨ ਦੀ ਅੰਮ੍ਰਿਤ ਵੇਲਾ ਟੂ ਸਿੰਗ ਯੂਰ ਪ੍ਰੇਜ਼ਸ ਟੂ ਬੈਵ ਐਟ ਯੂਰ ਫੀਟ ਟੂ ਹੀਅਰ ਯੂਰ ਹੁਕਮਨਾਮਾ ਟੂਗੈਦਰ ਐਜ਼ ਸੰਗਤ ਮੇ ਵੀ ਆਲਵੇਜ਼ ਚੇਰਿਸ਼ ਐਂਡ ਅਪਹੋਲਡ ਦਿਸ ਪ੍ਰੈਕਟਿਸ ਥੈਂਕ ਯੂ ਵਾਂਸ ਅਗੇਨ ਫੋਰ ਦਿਸ ਕੰਪਲੀਸ਼ਨ ਆਫ ਦ ਸਿਟੀ ਅਕੰਡ ਪਾਰਟ It's dedicated to worldwide peace and prosperity. Blessings for BBG, blessings for Midipede Academy, that it may have all the resources and support it needs to continue. Blessings on the soul of Darshan Singh and his family. Blessings for Satbachan Kaur, Guru Kar Singh, Guru Nam Kaur, Param Jop Singh, Kevin Carrick, Satmitra Kaur for all their birthdays. Blessings on the birthdays of Ram Prakash Kaur and Chinua Kaur today. For their birthdays, may they have a year of health and happiness, joy and prosperity. May they always be protected by your grace. Blessings for all the silent prayers of the Sad Sangat, all of our friends and families, all those who come to bow here, may they feel your blessings. May your light be carried out through them. And may all the prayers that come here be answered, Waiguru. Thank you for sending Sri Singh Sapai, Sapharabhadan Singh Khalsa Yogiji, thy humble servant, to bring your teachings to us, to put us on this path. May we always cherish and uphold this dharma. May we always live in an attitude of gratitude by your grace. Bless this Guru Prasad. May its sweetness remind us of the sweetness of thy will, of thy Naam. May the steel that passes through it give us the strength to keep up on our path of dharma. ਆਖੜ ਵਡਗਾਟਾ ਫੂਲ ਚੁੱਕ ਮਾਫ ਕਰਨੇ ਜੀ ਸਰਬ ਤੇ ਕਾਰਜ ਰਾਸ ਕਰਨੇ ਜੀ ਸੇ ਪਿਆਰੇ ਮੇਲ ਚਿੰਨਾ ਮਿਲਿਆ ਤੇਰਾ ਨਾਮ ਚਿਤਿਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗਿਆ ਪਿਆ ਕਾਲ ਕੀ ਤਬੇ ਚਲਾਇਆ ਪੰਥ ਸਭ ਸੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਿ ਰਾ ਸਾਹਿਬ ਸਤਿਗੁਰ ਪ੍ਰਸਾਦ, ਹਰ ਜੁਗ ਜੁਗ ਭਗਤੋ ਭਾਇਆ, ਭੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਰਿਆ, ਪ੍ਰਹਲਾਦ ਧਾਰਿਆ, ਅੰਖਾਰਿਆ ਨਿੰਦਕ ਫਿੱਟੇ, ਨਾਮ ਦਿਓ ਮੁਕਲਾਇਆ, ਜਨ ਨਾਨਕ ਇਸ ਹਰ ਸੇਵਿਆ, ਅੰਤ ਨ ਲਾਏ ਚੜਾਇਆ। ਸੌਦਾ ਰਾਗਾ ਸਮਹਿਲਾ ਪਹਿਲਾ, ਇਕ ਓਂਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਪੈ ਸਰਬ ਸੰਭਾਲੇ, ਵਾਜੇ ਤੇਰੇ ਨਾਰਨਿਕ ਸੰਕਾ, ਖੇਠੇ ਤੇਰੇ ਵਾਵਣ ਹਾਰੇ, ਖੇਠੇ ਤੇਰੇ ਰਾਗ ਭਰੀ ਸਿਓ ਕਹਿਆ ਹੈ, ਖੇਠੇ ਤੇਰੇ ਗਾਵਨ ਹਾਰੇ, ਗਾਵਨ ਧੁਨੋ ਭਵਨ ਫਨੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ, ਗਾਵਨ ਧੁਨੋ ਛਿਤ ਕੁਪਕਤ ਲਿਕ ਜਾਣਨ ਲਿਕ ਲਿਕ ਧਰਮ ਵਿਚਾਰੇ, ਗਾਵਨ ਧੁਨੋ ਈਸਰ ਬਰਮਾ ਦੇਵੀ ਸੋਹਨ ਠੇਰੇ ਸਦਾ ਸਵਾਰੇ, ਗਾਵਨ ਧੁਨੋ ਇੰਦਰਾ ਇੰਦਰਾ ਸਨ ਬੇਟੇ ਦੇਵਠਿਆ ਡਰ ਨਾਲੇ, ਗਾਵਨ ਧੁਨੋ ਸਿਰ ਸਮਾਧੀ ਅੰਦਰ ਗਾਵਨ ਧੁਨੋ ਸਰ ਵਿਚਾਰੇ, ਗਾਵਿਨ ਧੁਨੋ ਜਾਤੀ ਸਤੀ ਸੰਥੋਕੀ ਗਾਵਿਨ ਧੁਨੋ ਵੀਰ ਕਰਾਰੇ, ਗਾਵਿਨ ਧੁਨੋ ਪੰਡਿਤ ਪਾਰਨ ਰਕੀ ਸਰ ਜੁਗ ਜੁਗ ਵੇਦਾ ਨਾਲੇ, ਗਾਵਿਨ ਧੁਨੋ ਮੋਹਾਨੀਆ ਮਨ ਮੋਹਨ ਸੁਰਗਮ ਮੱਚ ਪਿਆਲੇ, ਗਾਵਿਨ ਧੁਨੋ ਰਾਤਨੂ ਪਾਏ ਤੇਰੇ ਅੱਟ ਸੱਟ ਟੀਰਤ ਨਾਲੇ, ਗਾਵਿਨ ਧੁਨੋ ਜੋਧ ਮਹਲ ਬਲ ਸੋਰਾ ਗਾਵਿਨ ਧੁਨੋ ਕਾਨੀ ਚਾਰੇ,

ਤਿਨਕੇ ਤੁਮ ਸੰਕਟ ਸਭ ਠਾਰੇ, ਜੋ ਖਲ ਕੋ ਇੱਕ ਬਾਰ ਦਿਆ ਹੈ, ਤਾਕੇ ਕਾਲ ਨਿਕਟ ਨਹਿਆ ਹੈ, ਰਚ ਹੋਏ ਥਾਏ ਸਭ ਕਾਲਾ, ਦੁਸ਼ਟ ਅਰਿਸ਼ਟ ਤਰੇ ਤਤਕਾਲਾ, ਕ੍ਰਿਪਾ ਦੁਸ਼ਟ ਥਨ ਜਾਹੇ ਨਿਹਾਰੇ ਹੋ, ਤਾਕੇ ਥਾਪ ਥਨਕ ਮਾਹੇ ਹਾਰਿਓ, ਰਿਦ ਸਿਧ ਗਰ ਮੁਨ ਸਭ ਹੋ ਹੀ, ਦੁਸ਼ਟ ਛਾਏ ਛਾਵੇ ਸਕੇ ਨ ਕੋਈ, ਏਕ ਬਾਰ ਜਿਨ ਤੁਮੇ ਸੰਭਾਰਾ, ਕਾਲ ਫਸ ਥੇ ਥਾਏ ਉਬਾਰਾ, ਜਿਨ ਨਰ ਨਾਮ ਤਿਹਾਰੋ ਕਾਹਾ, ਦ੍ਰਿਦ ਦੁਸ਼ਟ ਦੁਖ ਧੇ ਰਾਹਾ, ਖਰਗ ਖੇਤ ਮੇਨ ਸਰਨ ਤਿਹਾਰੀ, ਆਪ ਹੱਥ ਦੇ ਲਿਓ ਉਬਾਰੀ, ਸਰਬ ਠੋਰ ਮੋਹ ਹੋ ਸਹਾਈ, ਦੁਸ਼ਟ ਦੁਖ ਤੇ ਲਿਓ ਬਚਾਈ, ਕਿਰਪਾ ਕਰੀ ਹਮ ਫਰ ਜਗ ਮਾਤਾ, ਗ੍ਰੰਥ ਖਰਾ ਪੁਰਨ ਸੁਬਰਾਤਾ, ਖਿਲ ਬਿਕ ਸਕਲ ਦੇ ਕੋ ਹਰਤਾ, ਦੁਸ਼ਟ ਦੁਖੀਆਂ ਕੋ ਚਾਏ ਖਰਤਾ, ਸ੍ਰੀ ਅਸਜੁਜ ਜਬ ਬਾਏ ਦਿਆਲਾ, ਪੂਰਨ ਖਰਾ ਗ੍ਰੰਥ ਤਤਕਾਲਾ, ਮਾਨ ਬਚੰਤ ਫਲ ਪਾਵੇ ਸੋਈ, ਤੂ ਕਨ ਤਿਸੈ ਪਿਯ ਪਤ ਕੋਈ, ਅਰਿਲ ਸੁਨੇ ਗੁੰਗ ਜੋ ਆਏ, ਸੋ ਰਸ ਨ ਪਾਵਾਈ, ਸੁਨੇ ਮੋਰ ਚਿਤ ਲਾਏ, ਚਤੁਰਤ ਆਵਾਈ, ਦੁਖ ਦਰਦ ਬੋ ਨਿਕਟ ਨ ਥਿਨ ਨਰ ਕੇ ਰਹੇ, ਹੋ ਜੋ ਯਾ ਕੀ ਏਕ ਬਾਰ ਚੋਪਾਈ, ਕੋ ਕਹੈ ਛੋਪਾਈ, ਸੰਬਤ ਸਤਰਾ ਸਹਸ ਬਨੀ ਜੈ, ਅਰਾਧ ਸਹਸ ਫੁਨ ਠੀਨਕ ਹੀ ਜੈ, ਬਦਰਾਵ ਸੁਦੀ ਅਸਟਮੀ ਰਵ ਵਾਰਾ, ਠੀਰ ਸੁਦਰਾਵ ਗ੍ਰੰਥ ਸੁਧਾਰਾ, ਸਵਾਇ ਫਾਹੇ ਗਹੇ ਜਬ ਥੇ ਤੁਮਰੇ, ਤਬ ਥੇ ਕੋ ਅੰਕ ਥਰੇ ਨਾਹਿਆਨਿਓ, ਰਾਮ ਰਹੀਮ ਫੁਰਹਾਨ ਕੁਰਾਨ, ਨੇਕ ਕਹੇ ਮਤ ਏਕ ਨ ਮਾਨਿਓ, ਸਿਮਰਤ ਸ਼ਸਤ੍ਰ ਬੇਦ ਸਭੈ ਬਾਹੋ, ਬੇਦ ਕਹੇ ਹਮ ਏਕ ਨ ਜਾਣਿਓ, ਸਿਰਿਆ ਸਫਾਨ ਕਿਰਪਾ ਤੁਮਰੀ ਕਾ, ਮੈ ਨ ਕਹਿਓ ਸਭ ਤੋਏ ਬਖਾਨਿਓ, ਦੋਹਰਾ ਸਗਲ ਦੁਆਰ ਕੋ ਛਾਟ ਕਹਿ, ਕਹਿਓ ਤੁਆਰ ਤੁਆਰ, ਬਾਹੇ ਕਹੇ ਕੀ ਲਾਜ ਆਸ, ਗੋਬਿੰਦ ਦਾਸ ਤੁਆਰ, ਰਮ ਕਲੀ ਮੇਲਾ ਤੀਜਾ ਨੰਦ, ਇਕੋਂਕਾਰ ਸਤਿਗੁਰ ਪ੍ਰਸਾਦ, ਆਨੰਦ ਬਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸਿੱਧੀ, ਮਨ ਵਜਿਆ ਵਧਾਇਆ, ਰਾਗ ਰਤਨ ਪਰ ਵਾਰ ਪਾਰਿਆ, ਸ਼ਬਦ ਗਾਵਨੀ ਆਇਆ, ਸ਼ਬਦੋਤ ਗਾਵੋ ਹਾਰੀ, ਕੇਰਾ ਮਨ ਜਨੀ ਵਸਾਇਆ, ਕਾਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਹੈ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਾਰੇ ਤੇਰਾ, ਖਾਰਜ ਸਭ ਸਵਾਰਨਾ, ਸਭ ਨਾਗਲਾ ਸਮਰਥ ਸੁਆਮੀ, ਸੁਖਿਓ ਮਨ ਹੋ ਵਿਸਾਰੇ, ਕਾਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲ ਹੈ, ਸੱਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਗਰਤਾ ਤੇਰੇ ਸਭ ਕਿਚ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਿਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਾਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਚਿਨ ਨਾਮ ਮਰਾ ਅਧਾਰੋ, ਸਚ ਨਾਮ ਅਧਾਰ ਰਮਰਾ, ਜਿਨ ਭੂਖ ਸਾ ਭਗਵਾਇਆ, ਕਰ ਸ਼ੰਤ ਸੁਖ ਮਨਿ ਹਏ ਵਸਿਆ, ਜਿਨੇ ਚ ਸਾਬ ਪੁਜਾਇਆ, ਸਦਾ ਕੁਰਬਾਨ ਕੀਤਾ ਗੁਰ ਵਿੱਟ ਹੋ, ਜਿਸ ਦੀ ਆਏ ਵਡਿਆਇਆ, ਕਾਹੇ ਨਾਨਕ ਸੁਣੋ ਸੰਤੋ, ਸ਼ਬਦ ਰੋ ਪਿਆਰੋ, ਸਚਨ ਨਾਮਰਾ ਅਤਾਰੋ, ਵਾਜੇ ਪੰਚ ਸ਼ਬਦ ਕਾਰ ਸੁਭਾਗੇ, ਕਾਰ ਸੁਭਾਗੇ ਸ਼ਬਦ ਵਾਜੇ, ਕਾਲਾ ਚਿਤ ਕਰ ਦਾਰਿਆ, ਪੰਚ ਦੁੱਧ ਤੁਤ ਵਾਸ ਕੀਤੇ, ਕਲ ਕੰਠਕ ਮਾਰਿਆ, ਤੁਰ ਕਰਮ ਪਾਇਆ, ਤੁਰ ਜਿਨ ਕੋਸੇ, ਨਾਮ ਹਰ ਕੇ ਲਾਗੇ, ਕਾਹੇ ਨਾਨਕ ਤੇ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਮੁੰਦਾਵਨੀ ਮਹਲਾ ਪੰਜਵਾਨ, ਥਲ ਵਿੱਚ ਤਿੰਨ ਵਸ ਤੂੰ ਪਾਇਓ, ਸ
सत संतो कविचारो अमृत नाम ठकुर का पायो जिसका सबस उदा अदारो जेको कावे जेको पुंचे तिसका होए उदारो ए वसता ताजी ना चाही नित नित राक उदारो तम संसार चरण लगतारिया